ਪਹਿਲਮ ਆਪਣਾ ਕਰਕੇ ਕਾਮ, ਪਹਿਲਮ ਆਪਣਾ ਕਰਕੇ ਕਾਮ, ਉਹ ਫੇਰ ਬਿਰਹਾਣਾ ਚਾਹੀਏ ਸੈ ਇੱਜ਼ਤ ਬੰਦ ਨੇ ਇੱਜ਼ਤ ਬੰਦ।